ਨੂੰ ਜ਼ਿਕ ਜ਼ਤਾ ਸੁਤੋ ਵਾਇਮਾ ਜ਼ਿਕਦਰ ਦਬਾਰ ਬਾਰ ਵਾਇਮਾ ਯੂਜ਼ਲ ਇੰਤਿਹਾਬ ਕੀ ਚੀ ਯੂਜ਼ਲ ਇੰਤਿਹਾਬ ਕੀ ਯੂਜ਼ਲ ਇਸਤੇਮਾਲ ਕੀ ਯੂਜ਼ਲ ਦਜ਼ਾਂ ਦਾ ਪਾਰਸੀ ਕਮ ਦੇ ਦਿਸਾ ਕਾਸਮੈਟਿਕਸ ਪਾਕਿਸਤਾਨ ਦਾ ਪ੍ਰੋਡਕਟ ਆਉੜੇ ਇਸਤੇਮਾਲ ਕੀ